0: ਮੈਂਬਰ ਦੇਸ਼ਾਂ ਤੇ ਭਾਈਵਾਲ ਦੇਸ਼ਾਂ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਮੁਖੀ ਤੇ ਸੀਨੀਅਰ ਨਿਆਇਕ ਪ੍ਰਤੀਨਿਧੀ ਇਕੱਠੇ ਹੋਣਗੇ। ਭਾਰਤ ਦੀ ਸੁਪਰੀਮ ਕੋਰਟ ਇਸ ਫੋਰਮ ਦੀ ਮੇਜ਼ਬਾਨੀ ਕਰ ਰਹੀ ਹੈ। ਅੱਜ ਉਦਘਾਟਨੀ ਦਿਨ ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਯਕਾਂਤ, ਰੂਸ, ਚੀਨ, ਮਿਸਰ, ਇੰਡੋਨੇਸ਼ੀਆ, ਯੂਏਈ, ਬੇਲਾਰੂਸ, ਕਜ਼ਾਕਿਸਤਾਨ, ਦੱਖਣੀ ਅਫਰੀਕਾ, ਈਰਾਨ ਅਤੇ ਉਜ਼ਬੇਕਿਸਤਾਨ ਦੇ ਨਿਆਇਕ ਵਫਦਾਂ ਦੇ ਮੁਖੀਆਂ ਨਾਲ ਤਵੱਲੀ ਮੀਟਿੰਗਾਂ ਕਰਨਗੇ। ਇਹ ਮੀਟਿੰਗਾਂ ਆਪਸੀ ਨਿਆਇਕ ਹਿੱਤ ਦੇ ਮਾਮਲਿਆਂ ਤੇ ਸਿੱਧੀ ਗੱਲਬਾਤ ਅਤੇ ਵਿਚਾਰ ਵਟਾਂਦਰੇ ਵਜੋਂ ਕੰਮ ਕਰਨਗੀਆਂ, ਜਦੋਂ ਕਿ ਹਿੱਸਾ ਲੈਣ ਵਾਲੀਆਂ ਨਿਆਇਪਾਲਿਕਾ ਵਿਚ ਸ਼ਮੂਲੀਅਤ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੀਆਂ। ਇਹ ਤਿੰਨ ਦਿਨਾਂ ਫੋਰਮ ਹਿੱਸਾ ਲੈਣ ਵਾਲੀਆਂ ਨਿਆਇਪਾਲਿਕਾ ਲਈ ਨਿਆਂ ਪ੍ਰਦਾਨ ਕਰਨ, ਅੰਤਰਰਾਸ਼ਟਰੀ ਵਿਵਾਦ ਹੱਲ, ਤਕਨਾਲੋਜੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਨਾਲ ਸਬੰਧਿਤ ਸਮਕਾਲੀ ਮੁੱਦਿਆਂ ਤੇ ਚਰਚਾ ਕਰਨ ਲਈ ਇਕ ਪਲੇਟਫਾਰਮ ਵਜੋਂ ਕੰਮ ਕਰਦਾ ਤੇ ਇਕ ਨਿਆਇਕ ਆਗੂਆਂ ਵਿਚ ਵਿਚਾਰ ਵਟਾਂਦਰੇ ਦੀ ਸਹੂਲਤ ਦਿੰਦਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਦਿਨ ਜਨਮਾਸ਼ਟਮੀ ਅੱਜ ਦੇਸ਼ ਭਰ ਵਿਚ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਨਗਰੀ ਮਥੁਰਾ ਵਰਿੰਦਾਵਨ ਵਿਚ ਖਾਸ ਤੌਰ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਪੰਜਾਬ ਚ ਵੀ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀ ਪੂਰੀ ਧੂਮੇ। ਪੇਸ਼ ਹੈ ਇਕ ਰਿਪੋਰਟ।
1: ਕ੍ਰਿਸ਼ਨ ਦੀ ਸ਼ਰਧਾ ਵਿਚ ਡੁੱਬੇ ਭਗਤ ਖੁਸ਼ੀਆਂ ਤੇ ਚਾਵਾਂ ਨਾਲ ਜਨਮਾਸ਼ਟਮੀ ਮਨਾ ਰਹੇ ਨੇ। ਜਲੰਧਰ ਸਮੇਤ ਪੰਜਾਬ ਭਰ ਵਿਚ ਇਕ ਵਿਸ਼ਾਲ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸੂਬੇ ਦੇ ਸਾਰੇ ਮੰਦਿਰਾਂ, ਖਾਸ ਕਰਕੇ ਕ੍ਰਿਸ਼ਨ ਮੰਦਿਰਾਂ ਨੂੰ ਫੁੱਲਾਂ ਤੇ ਹੋਰ ਸਜਾਵਟ ਨਾਲ ਸੋਹਣੀ ਤਰ੍ਹਾਂ ਸਜਾਇਆ ਗਿਆ ਹੈ। ਰੰਗ ਬਿਰੰਗੀਆਂ ਲਾਈਟਾਂ ਵੀ ਲਾਈਆਂ ਗਈਆਂ ਨੇ। ਵੱਡੀ ਗਿਣਤੀ ਸ਼ਰਧਾਲੂ ਸਵੇਰ ਤੋਂ ਹੀ ਦਰਸ਼ਨਾਂ ਅਤੇ ਪੂਜਾ ਲਈ ਮੰਦਿਰ ਚ ਪਹੁੰਚ ਰਹੇ ਨੇ। ਸ਼ਾਮ ਨੂੰ ਝਾਕੀਆਂ ਸਜਾਈਆਂ ਜਾਣਗੀਆਂ, ਜਿੱਥੇ ਛੋਟੇ ਬੱਚੇ ਸ਼੍ਰੀ ਕ੍ਰਿਸ਼ਨ, ਰਾਧਾ ਰਾਣੀ ਅਤੇ ਗੋਪੀਆਂ ਤੇ ਸਖਾ ਬਣ ਕੇ ਉਸ ਸਮੇਂ ਦੇ ਦ੍ਰਿਸ਼ ਸਜਾਉਂਦੇ ਨੇ। ਸ਼ਰਧਾਲੂਆਂ ਦਾ ਚਾਹ ਦੇਖਦਿਆਂ ਹੀ ਬਣ ਰਿਹਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਨਮਅਸ਼ਟਮੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦੀਆਂ ਲੀਲਾਵਾਂ ਤੇ ਸੰਦੇਸ਼ ਭਾਰਤੀ ਸਭਿਆਚਾਰ ਤੇ ਦਰਸ਼ਨ ਵਿਚ ਜੀਵੰਤਤਾ ਲਿਆਉਂਦੇ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜੀਵਨ ਅਤੇ ਸੰਦੇਸ਼ ਮਨੁੱਖਤਾ ਨੂੰ ਸੱਚ, ਧਰਮ, ਕਰਤੱਵ ਤੇ ਸਦਾਚਾਰ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦੇ ਸੰਦੇਸ਼ ਜੋ ਮਨੁੱਖਤਾ ਦਾ ਨਿਰੰਤਰ ਮਾਰਗਦਰਸ਼ਨ ਕਰਦੇ ਨੇ, ਵਿਚ ਨਿਰਸਵਾਰਥ ਕਰਮ ਦੀ ਪ੍ਰੇਰਣਾ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਾਮਨਾ ਕੀਤੀ ਕਿ ਹਰ ਘਰ ਵਿਚ ਖੁਸ਼ੀਆਂ ਦਾ ਵਾਸ ਹੋਵੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIR ਜਲੰਧਰ। ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਅਲ ਚਾਂਸਲਰ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਦੌਰੇ ਤੇ ਨੇ। ਇਸ ਮੌਕੇ ਪੰਜਾਬ ਯੂਨੀਵਰਸਿਟੀ ਵਿਚ ਹੋ ਰਹੇ ਸਮਾਰੋਹ ਚ ਸ੍ਰੀ ਰਾਧਾ ਕ੍ਰਿਸ਼ਨਨ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਤੇ ਹੋਰ ਪਦਮਰਤੇ ਵੀ ਸ਼ਾਮਲ ਨੇ। ਉਪ ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਦਾ ਵੀ ਉਦਘਾਟਨ ਕਰਨਗੇ, ਜੋ ਯੂਨੀਵਰਸਿਟੀ ਦੇ ਖੋਜ ਕਾਰਡ ਅਤੇ ਸਟਾਰਟਅਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਵਿਚ ਇਕ ਵੱਡਾ ਕਦਮ ਏ। ਨੇਪਾਲ ਤਿੱਬਤ ਵਿਚ ਆਏ ਭਿਆਨਕ ਖੜਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,282 ਹੋ ਗਈ ਹੈ। ਨੇਪਾਲ ਪੁਲਿਸ ਮੁਤਾਬਕ ਚਿਤਵਨ ਵਿਚ ਸਭ ਤੋਂ ਵੱਧ 359 ਮੌਤਾਂ ਹੋਈਆਂ ਨੇ। ਇਸ ਤੋਂ ਬਾਅਦ ਨਵਲਪਰਾਸੀ ਪੂਰਬ ਵਿਚ 218, ਨਵਲਪਰਾਸੀ ਪੱਛਮ ਵਿਚ 208, ਨਵਾਂ ਕੋਟ ਵਿਚ 185, ਰਸਵਾ ਵਿਚ 140, ਗੋਰਖਾ ਵਿਚ 72, ਤਾਡਿੰਗ ਵਿਚ 60 ਅਤੇ ਤਨਾਓ ਵਿਚ 38 ਮੌਤਾਂ ਹੋਈਆਂ ਨੇ। ਕਠਮੰਡੂ ਦੇ ਹਸਪਤਾਲਾਂ ਵਿਚ ਪੀੜਤਾਂ ਦੇ ਇਲਾਜ ਦੌਰਾਨ 2 ਹੋਰ ਮੌਤਾਂ ਹੋਈਆਂ। ਆਫ਼ਤ ਜੋਖਮ ਘਟਾਉਣ ਤੇ ਪ੍ਰਬੰਧਨ ਬਾਰੇ ਰਾਸ਼ਟਰੀ ਅਥਾਰਟੀ ਨੇ ਦਸਿਆ ਕਿ ਕੱਲ ਸ਼ਾਮ ਤੱਕ 5,053 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਏ। ਇਸ ਦੌਰਾਨ ਨੇਪਾਲ ਨੇ ਪੀੜਤਾਂ ਦੀ ਪਛਾਣ ਕਰਨ ਲਈ DNA ਟੈਸਟਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਏ। ਇਕ ਵੱਡੇ ਬਚਾਅ ਯਤਨ ਵਿਚ ਮੋਟੇ ਖੁਸ਼ੀ ਦਰਿਆ ਚ ਅਚਾਨਕ ਖੜਾ ਕਾਰਨ ਤ੍ਰਿਸ਼ੂਲੀ ਤੀਨੇ ਪਣ ਬਿਜਲੀ ਪ੍ਰੋਜੈਕਟ ਵਿਚ ਇਕ ਸੁਰੰਗ ਵਿਚ ਫਸੇ 2 ਲੋਕਾਂ ਨੂੰ 10 ਦਿਨ ਬਾਅਦ ਜ਼ਿੰਦਾ ਬਚਾਇਆ ਗਿਆ ਹੈ। ਨੇਪਾਲ ਫੌਜ ਦੇ ਲੋਕ ਸੰਪਰਕ ਡਾਇਰੈਕਟੋਰੇਟ ਮੁਤਾਬਕ ਬਚਾਅ ਵਰਕਰਾਂ ਨੇ ਸੁਰੰਗ ਦੇ ਅੰਦਰੋਂ ਆਵਾਜ਼ਾਂ ਸੁਣੀਆਂ ਤੇ ਫਸੇ ਹੋਏ ਲੋਕਾਂ ਨਾਲ ਸੰਪਰਕ ਕਾਇਮ ਕਰਨ ਤੋਂ ਬਾਅਦ ਕਾਰਵਾਈ ਤੇਜ਼ ਕਰ ਦਿੱਤੀ। ਐਮਰਜੈਂਸੀ ਟੀਮਾਂ ਨੇ ਹੁਣ ਤੱਕ 12,000 ਤੋਂ ਵੱਧ ਲੋਕਾਂ ਨੂੰ ਬਚਾਇਆ ਏ। ਸਰਕਾਰ ਨੇ ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਦੇ 31 ਮੈਂਬਰੀ ਸਾਂਝੀ ਸੰਸਦੀ ਕਮੇਟੀ ਦਾ ਗਠਨ ਕੀਤਾ ਹੈ। ਇਸ ਸੋਧ ਦਾ ਮੁੱਖ ਉਦੇਸ਼ ਕਿਸੇ ਵੀ ਗੈਰ ਸਰਕਾਰੀ ਸੰਗਠਨ ਜਾਂ ਸੰਸਥਾ ਵੱਲੋਂ ਵਿਦੇਸ਼ੀ ਯੋਗਦਾਨ ਦੀ ਵਰਤੋਂ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਅਤੇ ਸੰਸਥਾਵਾਂ ਦੇ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣਾ ਹੈ। ਖੇਡਾਂ ਵਿਚ ਵੀਅਤਨਾਮ ਵਿਚ ਪਿਕਲ ਬਾਲ ਵਿਸ਼ਵ ਕੱਪ ਵਿਚ ਟੀਮ ਮੁਕਾਬਲੇ ਦੇ ਪਹਿਲੇ ਦਿਨ ਭਾਰਤ ਜੇਤੂ ਰਿਹਾ। ਇਹ ਟੂਰਨਾਮੈਂਟ 6 ਤਰੀਕ ਤੱਕ ਜਾਰੀ ਰਹੇਗਾ। ਇਸ ਨਾਲ ਲੀਗ ਪੜਾਅ ਨੂੰ ਸਮਾਪਤ ਹੁੰਦਾ ਹੈ।